ਦੀਆਂ ਹਲਕ ਦੀ ਪੰਜਾਬ ਦੀਆਂ ਕਿਸ ਹਿਸਾਬ ਤੇ ਚੱਲਦੀ ਹਾਂ। ਜੀ ਹਾਂ, ਨਮਸਕਾਰ ਹੈ, ਆਦਾਬ ਹੈ, ਔਰ ਇੱਕ ਵਾਰ ਫਿਰ ਸੇ ਹਾਜ਼ਰ ਆਪਕਾ ਦੋਸਤ ਹੋਸਟ ਆਰਜੇ ਯਸ਼, ਯਾਨੀ ਕਿ ਆਪਕਾ ਖੁਰਾਫਾਤੀ ਯਸ਼। ਔਰ ਭਾਈ ਸਾਹਿਬ, ਬਾਤ ਕੁਛ ਐਸੀ ਹੈ ਕਿ ਜਾਤੇ ਜਾਤੇ ਅਬ ਮੈਂ ਆਪਸੇ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ। ਔਰ ਭਾਈ ਸਾਹਿਬ, ਸਵਾਲ ਬੜਾ ਹੀ ਸਿੰਪਲ ਸਾ ਹੈ, ਬੜਾ ਹੀ ਆਸਾਨ ਸਾ ਸਵਾਲ ਹੈ। ਬਾਤ ਕੁਛ ਐਸੀ ਹੈ ਕਿ ਅਭੀ ਹਾਲ ਹੀ ਮੈਂ ਹੁਆ ਹੈ ਨੀਟ ਪੇਪਰ ਲੀਕ। ਇੱਕ ਤੋਂ ਵੈਸੇ ਬਹੁਤ ਵਾਰ ਹੋ ਚੁੱਕਾ ਹੈ ਨੀਟ ਪੇਪਰ ਲੀਕ, ਲੇਕਿਨ ਇਸ ਵਾਰ ਥੋੜ੍ਹਾ ਸਾ ਸਟੂਡੈਂਟਸ ਕੋ ਜ਼ਿਆਦਾ ਗੁੱਸਾ ਹੈ, ਜ਼ਿਆਦਾ ਆਕਰੋਸ਼ ਮੈਂ ਹੈ ਸਟੂਡੈਂਟਸ ਇਸ ਲਈ ਹੈ ਕਿਉਂਕਿ ਭਾਈ ਸਾਹਿਬ ਉਹਨੇ ਯੇ ਲੱਗ ਰਿਹਾ ਹੈ ਕਿ ਹਮ ਹਰ ਵਾਰ ਤੀਨ ਸਾਲ ਤੱਕ ਮਿਹਨਤ ਕਰਤੇ ਹੈ, ਢਾਈ ਸਾਲ ਤੱਕ ਮਿਹਨਤ ਕਰਤੇ ਹੈ, ਹਮਾਰੇ ਮੰਮੀ ਪਾਪਾ ਕੇ ਪਾਸ ਇਤਨਾ ਪੈਸਾ ਨਹੀਂ ਹੋਤਾ ਹੈ ਕਿ ਹਮ ਹਰ ਵਾਰ ਪੈਸੇ ਦੇ ਕਰਕੇ ਪੜ੍ਹਾਈ ਕਰੇਂ, ਫਿਰ ਉਸ ਚੀਜ਼ ਕਾ ਪੇਪਰ ਦੇ ਔਰ ਪੇਪਰ ਹੋ ਜਾਏ ਲੀਕ। ਮਤਲਬ ਉਮੀਦ ਜਿਤਨੀ ਹੋਤੀ ਹੈ ਨਾ, ਉਨ ਉਮੀਦੋਂ ਮੈਂ ਇਕਦਮ ਸੇ ਪਾਣੀ ਸਾ ਫਿਰ ਜਾਤਾ ਹੈ। ਤੋ ਇਨ ਸਾਰੀ ਚੀਜ਼ੋਂ ਮੈਂ ਵੈਸੇ ਤੋ ਸੀ ਬੀ ਆਈ ਬੈਠ ਚੁੱਕੀ ਹੈ, ਬਸ ਸੀ ਬੀ ਆਈ ਜਾਂਚ ਕਰੇਗੀ, ਤੋ ਭਾਈ ਸਾਹਿਬ ਕੁਛ ਨਾ ਕੁਛ ਤੋ ਨਿਕਲ ਕੇ ਆਉਣ ਵਾਲਾ ਹੈ। ਲੇਕਿਨ